0: ਦੇ ਸਾਗੇ ਸਾਗੇ ਮਿੱਠਾ ਮਿੱਠਾ ਗੀਤ ਗਾ ਜੇਕਾ ਕਿ ਗੁਟਕਾ ਜੇਕਾ ਵੀ ਆਣਾ ਚਾਹੀਏ
1: ਬਿਲਕੁਲ
0: ਤੋ ਬਤਾਓ ਕੌਣ ਸੋ ਗੀਤ ਸੁਣਾ ਰਹੇ ਹੋ
2: ਅਬ ਪ੍ਰਸ਼ੰਸਾ ਕਾਰਜਕ੍ਰਮ ਰੋ ਅਗਲੋ ਲੋਕ ਗੀਤ